ਬਿਲ ਤਾਂ ਦੱਕਮ ਫਸੇ ਹੈਗੋ ਤੇ ਮਿਯੋਤੀ ਫਾਈਪੇ ਐਪ ਬਿਲ ਤੱਕ ਆਰਾ ਜੁਮਲਾ ਅਦਦੁ ਫਾਈਪੇ ਐਪ ਟ੍ਰਾਂਸਫਰ ਕੋਲਾ ਦੇਂ ਹਮ ਹੂਰੀਹਾ ਬਿਲ ਤੱਕ ਫੈਸਾ ਦੱਕ ਨਿਮ ਮਲੰਵੀ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੁਨਿ ਡੇਟਾ ਪੈਕਵਸ ਨੇਗੇਨੇਗੇ ਮੀ ਹਮ ਡਿਜੀਟਲ ਵੋਲੇਟ ਦੇਨੇ ਮਸ ਦੇਬੈਵੈਰ ਬਿਲ ਨੁ ਦੇਕਿਗੇਂ ਲਾਰੀ ਵੀਣੁਵੇ ਨੇਂਗਿਗੇਂ ਉਲੇਕ ਨੁਜੇਨੇ ਹੂਰੀਹਾ ਡਿਜੀਟਲ ਪੇਮੈਂਟ ਤੱਕ ਫਾਈਪੇ ਮਾ ਫਾਈ

ਬਿਲ ਤਾਂ ਦੱਕਮ ਫਸੇ ਹੋਗੋਤੇ ਮਿਯੋਤੀ ਫਾਈਪੇ ਐਪ ਬਿਲ ਤੱਕ ਅਗਾਰਾ ਜੁਮਲਾ ਅਦਦੂ ਫਾਈਪੇ ਐਪ ਟ੍ਰਾਂਸਫਰ ਕੋਲਾ ਦੇਂਗ ਹਮ ਹੂਰੀਹਾ ਬਿਲ ਤੱਕ ਫੈਸਾ ਦੱਕਾ ਨਿੰਮਾ ਲੰਵੀ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨੀ ਡੇਟਾ ਪੇਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟੇ ਦੇਣੇ ਮਸ ਦੇਬੈ ਵੈਰ ਬਿਲ ਨੂੰ ਦੇਖੀ ਲਾਰਿਯ ਵੀਣੂਏ ਨੇਂਗੀ ਗੇਂ ਉਲੇ ਕਣ ਹੁਰਿਯਾ ਡਿਜੀਟਲ ਪੇਮੈਂਟ ਕ ਫਹੀ ਪੇ ਮਾ ਫਹੀ।